ਮੇਲ ਬਗੇਰੂ ਨੂੰ ਬਹਿ ਗਿਓ ਜੰਮਤ ਪੈ ਚੁੰਬਰੀਆਏ ਤੇਲਵਾ ਚੁੰਬਰੀਆਏ ਪ੍ਰੀਏ ਚਿੰਗਾ ਪਿਆ ਪਾ ਚੁੰਬਰ ਸਾ ਪੈਨੀ ਮਾਮੇ ਸਰਨਾਲੇ।